0: Pepsi Prebiotic Cola in original and cherry vanilla. That Pepsi taste you love with no artificial sweeteners, only 30 calories, just 5 grams of sugar, and 3 grams of prebiotic fiber. That great Pepsi taste with even more to love. Pepsi Prebiotic Cola. Unbelievably Pepsi.
1: ਲੱਗੀ ਜਾਂਦੀ ਨੇ ਹੋਰ ਕਿਸੇ ਮੁਲਕ 'ਚ ਕਿਉਂ ਨਹੀਂ ਲੱਗੀਆਂ, ਨੇਪਾਲ 'ਚ ਕਿਉਂ ਨਹੀਂ ਕੀਤਾ ਇੱਦਾਂ ਇਹੀ ਗੱਲਾਂ ਕਿਸੇ ਹੋਰ ਮੁਲਕ ਦੇ ਵਿੱਚ ਕਿਉਂ ਨਹੀਂ ਹੋਈਆਂ? ਕਿਉਂਕਿ ਤੇਲ ਮੁੱਕ ਗਿਆ, ਉਦੋਂ ਇਲੈਕਸ਼ਨਾਂ ਵੇਲੇ ਅਨਾਊਂਸ ਨਹੀਂ ਕਰ ਸਕਦੇ ਸੀ, ਹੁਣ ਇਲੈਕਸ਼ਨਾਂ ਹੋ ਗਈਆਂ, ਹੁਣ ਤੂੰ ਕੌਣ ਤੇ ਮੈਂ ਕੌਣ?